0: ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ
1: Wonderful 4.9 FM Funny Show. Not just a radio. Not just a radio. It's a mindset of entertainment. Come on.